ਰਸਮ ਦਸਾਂਗਾ ਤੁਹਾਡਾ ਦਿਲ ਦਾ ਮੰਗਾਇਆ ਚਲ ਰਸਮ ਦਸਾਂਗਾ ਤੁਹਾਡਾ ਦਿਲ ਦਾ ਮੰਗਾਇਆ ਮੈਂ ਤੁਹਾਡਾ ਦਿਲ ਦਾ ਮੰਗਾਇਆ ਮੈਂ ਲੜਦਾੜੇ ਲੂਗੋ ਮੈਂ ਰਾਜ ਮਾਰੋ ਗੁਰ ਨਾ ਦੇ ਨਾ ਖੇਰਾ ਲੋ ਆਲੀ ਲਾ ਮਾਰੋ ਗੁਰ ਨਾ ਦੇ ਨਾ ਖੇਰਾ ਲੋ ਲੁਬਾ ਲੁਬਾ ਲੁਬਾ ਲੜ